0: ਚੌਥੀ ਕੜੀ ਵਿੱਚ ਆਕਾਸ਼ਵਾਣੀ ਦਿੱਲੀ ਵੱਲੋਂ 15 ਮਿੰਟ ਦਾ ਇੱਕ ਰੋਜ਼ਾਨਾ ਪੰਜਾਬੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਜਿਸ ਵਿੱਚ ਉਹਨਾਂ ਲੋਕਾਂ ਦੇ ਸੰਦੇਸ਼ ਪ੍ਰਸਾਰਿਤ ਕੀਤੇ ਜਾਣ ਲੱਗੇ ਜਿਹੜੇ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨਾਲੋਂ ਵਿਛੜ ਚੁੱਕੇ ਸਨ ਤੇ ਵੱਖ-ਵੱਖ ਥਾਵਾਂ ਤੇ ਆਸਰਾ ਲੈ ਕੇ ਰਹਿਣ ਲੱਗੇ ਸਨ। ਇਸ ਪ੍ਰੋਗਰਾਮ ਵਿੱਚ ਪ੍ਰਸਾਰਿਤ ਹੁੰਦੇ ਸੰਦੇਸ਼ਾਂ ਨੂੰ ਸੁਣ ਕੇ ਲੋਕ ਆਪਣੇ ਵਿਛੜੇ ਪਰਿਵਾਰਕ ਜੀਆਂ ਅਤੇ ਸਾਕ ਸੰਬੰਧੀਆਂ ਨਾਲ ਸੰਪਰਕ ਕਰਨ ਲੱਗੇ। ਇਸ ਤਰ੍ਹਾਂ ਇਸ ਪ੍ਰੋਗਰਾਮ ਨੇ ਹਜ਼ਾਰਾਂ ਲੋਕਾਂ ਨੂੰ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨਾਲ ਮਿਲਵਾਇਆ। ਬਾਅਦ ਵਿੱਚ ਇਸ ਪ੍ਰੋਗਰਾਮ ਦਾ ਸਮਾਂ ਵਧਾ ਦਿੱਤਾ ਗਿਆ ਤੇ ਇਹ ਇੱਕ ਨਿਯਮਿਤ ਪ੍ਰੋਗਰਾਮ ਵਜੋਂ ਸ਼ੁਰੂ ਹੋ ਗਿਆ। ਇਸ ਪ੍ਰੋਗਰਾਮ ਵਿੱਚ ਹਰ ਤਰ੍ਹਾਂ ਦੀ ਵੰਨਗੀ, ਗੀਤ ਸੰਗੀਤ, ਵਾਰਤਾ, ਵਿਚਾਰ ਵਟਾਂਦਰਾ, ਰੂਪਕ, ਕਹਾਣੀ, ਕਵਿਤਾ ਤੇ ਨਾਟਕ ਪੇਸ਼ ਕੀਤੇ ਜਾਣ ਲੱਗੇ। ਇਹ ਪ੍ਰੋਗਰਾਮ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਮਹਿਕ ਵੰਡਣ ਵਾਲਾ ਇੱਕ ਹਰਮਨ ਪਿਆਰਾ ਪ੍ਰੋਗਰਾਮ ਬਣ ਗਿਆ। ਇਸ ਪ੍ਰੋਗਰਾਮ ਨੂੰ 4 ਚੰਨ ਲੱਗ ਗਏ ਜਦੋਂ ਪੰਜਾਬੀ ਦੀ ਮੰਨੀ ਪਰਮੰਨੀ ਲੇਖਿਕਾ ਅੰਮ੍ਰਿਤਾ ਪ੍ਰੀਤਮ ਦੀ ਆਵਾਜ਼ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣੀ। ਅੰਮ੍ਰਿਤਾ ਪ੍ਰੀਤਮ ਬਤੌਰ ਕੰਪੀਅਰ ਪੰਜਾਬੀ ਪ੍ਰੋਗਰਾਮ ਪੇਸ਼ ਕਰਨ ਲੱਗੀ। ਉਹਨਾਂ ਦਾ ਸਰੋਤਿਆਂ ਨੂੰ ਸੰਬੋਧਨ ਕਰਨ ਦਾ ਇੱਕ ਵੱਖਰਾ ਅੰਦਾਜ਼ ਸੀ। ਜਦੋਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਇਸ ਲੇਖਿਕਾ ਨੂੰ 1997 ਵਿੱਚ ਆਕਾਸ਼ਵਾਣੀ ਨਾਲ ਹੋਈ ਇੱਕ ਇੰਟਰਵਿਊ ਵਿੱਚ ਪੁੱਛਿਆ ਗਿਆ ਕਿ ਉਹ ਅੱਜ ਫੇਰ ਸਰੋਤਿਆਂ ਨੂੰ ਕਿੰਨਾ ਸ਼ਬਦਾਂ ਨਾਲ ਸੰਬੋਧਨ ਕਰਨਾ ਚਾਹੁਣਗੇ ਤਾਂ ਉਹਨਾਂ ਆਖਿਆ,
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਅੱਜ ਵੀ ਆਪਣੇ ਸੁਣਨ ਵਾਲਿਆਂ ਨੂੰ ਮੁਖਾਤਬ ਹੋਣਾ ਹੋਵੇ ਤਾਂ ਇਹਨਾਂ ਲਫ਼ਜ਼ਾਂ ਨਾਲ ਹੀ ਹੋਵਾਂਗੀ। ਉਹੀ ਲਹਿਜ਼ਾ, ਉਹੀ ਸਲੀਕਾ, ਉਹੀ ਖਲੂਸ, ਗੱਲ ਜ਼ਰੂਰ ਹੋਰ ਵਸੀਹ ਹੋ ਜਾਏਗੀ। ਅੰਤਰ ਚੇਤਨਾ ਦੀ, ਰੂਹਾਨੀ ਇਲਮ ਦੀ, ਕਾਇਨਾਤ ਦੇ ਸ਼ਕਤੀ ਕਣਾਂ ਦੀ, ਜਿਹਦੇ ਨਾਲ ਅਸੀਂ ਸਾਰੇ ਜੁੜੇ ਹੋਏ ਹਾਂ।
0: ਅੰਮ੍ਰਿਤਾ ਪ੍ਰੀਤਮ ਨੇ ਆਪਣੀ ਪ੍ਰਸਿੱਧ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਦਾ ਉਚਾਰਨ ਵੀ ਕੀਤਾ।
1: ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਤੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ।
0: ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਕਰਤਾਰ ਸਿੰਘ ਦੁੱਗਲ ਦਾ ਪੰਜਾਬੀ ਰੇਡੀਓ ਨਾਟਕ ਵਿੱਚ ਵੀ ਉੱਗਾ ਨਾਂ ਏ। ਉਹ ਆਲ ਇੰਡੀਆ ਰੇਡੀਓ ਲਾਹੌਰ ਵਿਖੇ ਨਾਟਕ ਵਿਭਾਗ ਦੇ ਮੁਖੀ ਸਨ। ਵੰਡ ਤੋਂ ਮਗਰੋਂ ਉਹ ਆਕਾਸ਼ਵਾਣੀ ਦਿੱਲੀ ਵਿਖੇ ਉੱਚ ਅਧਿਕਾਰੀ ਦੇ ਤੌਰ 'ਤੇ ਵੀ ਕੰਮ ਕਰਦੇ ਰਹੇ ਅਤੇ ਪੰਜਾਬੀ ਪ੍ਰੋਗਰਾਮ ਨੂੰ ਵੀ ਉਹਨਾਂ ਦਾ ਮਾਰਗਦਰਸ਼ਨ ਮਿਲਦਾ ਰਿਹਾ। ਸਾਲ 2010 ਵਿੱਚ ਆਕਾਸ਼ਵਾਣੀ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਰਤਾਰ ਸਿੰਘ ਦੁੱਗਲ ਨੇ ਆਪਣੇ ਵੇਲੇ ਦੀਆਂ ਯਾਦਾਂ ਸਾਂਝੀਆਂ ਕਰਦੇ ਹੋਇਆਂ ਦੱਸਿਆ ਸੀ,
2: ਆਕਾਸ਼ਵਾਣੀ ਦਰਅਸਲ ਸਾਡੇ ਜ਼ਮਾਨੇ ਵਿੱਚ ਇੱਕ ਇਲੀਟਿਸਟ ਡਿਪਾਰਟਮੈਂਟ ਸੀ, ਜਿੱਥੋਂ ਦੇ ਲੋਕ ਜਿਹੜੇ ਸਨ ਸਭ ਤੋਂ ਜ਼ਿਆਦਾ ਪੜ੍ਹੇ ਹੋਏ, ਜ਼ਿਆਦਾ ਜ਼ਿਆਦਾ ਮਿਊਜ਼ਿਕ ਨੂੰ ਸਮਝਣ ਵਾਲੇ, ਆਰਟ ਨੂੰ ਸਮਝਣ ਵਾਲੇ, ਇਹ ਲੋਕ ਸਮਝੇ ਜਾਂਦੇ ਸਨ। ਮਸਲਨ ਮੈਨੂੰ ਯਾਦ ਹੈ ਕਿ ਜਦੋਂ ਬੁਖਾਰੀ ਸਾਹਿਬ ਸਾਡੇ ਡਾਇਰੈਕਟਰ ਜਨਰਲ ਜਾ ਰਹੇ ਸਨ ਰਿਟਾਇਰ ਹੋ ਕੇ, ਉਹ ਲਾਹੌਰ ਆਏ ਪਾਰਟੀਸ਼ਨ ਤੋਂ ਬਿਲਕੁਲ ਕੁਝ ਮਹੀਨੇ ਪਹਿਲੇ। ਬੁਖਾਰੀ ਸਾਹਿਬ ਡਰਾਮੇ ਵਿੱਚ ਬੜਾ ਇੰਟਰਸਟ ਲੈਂਦੇ ਸਨ। ਸੈਯਦ ਇਮਤਿਆਜ਼ ਅਲੀ ਤਾਜ ਨੇ ਕਿਹਾ ਬੁਖਾਰੀ ਸਾਹਿਬ ਨੂੰ ਕਿ ਬਈ ਤੁਸੀਂ ਆਏ ਹੋ ਤਾਂ ਇੱਕ ਆਖਰੀ ਤੋਹਫ਼ਾ ਸਾਡੇ ਵਾਸਤੇ ਲਾਹੌਰ ਵਾਸਤੇ ਛੋੜ ਜਾਓ, ਤੁਸੀਂ ਇੱਕ ਡਰਾਮਾ ਪ੍ਰੋਡਿਊਸ ਕਰੋ। ਉਹ ਕਹਿੰਦੇ ਮੈਂ ਡਰਾਮਾ ਪ੍ਰੋਡਿਊਸ ਕਰਦਾ, ਤਾਂ ਮੈਂ ਲਾਹੌਰ ਰੇਡੀਓ ਸਟੇਸ਼ਨ 'ਤੇ ਡਰਾਮੇ ਦਾ ਇੰਚਾਰਜ ਸੀ, ਤਾਂ ਮੈਨੂੰ ਬੁਲਾਇਆ ਗਿਆ ਕਿ ਬਈ ਤੂੰ ਕੁਛ ਸਕ੍ਰਿਪਟ ਬੁਖਾਰੀ ਸਾਹਿਬ ਨੂੰ ਦੇ ਦਿਓ, ਇਹ ਆਪਣਾ ਸਕ੍ਰਿਪਟ ਚੋਣਾਂ ਨੇਗੇ। ਮੈਂ ਉਹਨਾਂ ਨੂੰ 5-7 ਅੱਛੇ ਸਕ੍ਰਿਪਟ ਦੇ ਦਿੱਤੇ ਕਿ ਤੁਸੀਂ ਚੁਣ ਲਓ, ਉਹਨਾਂ ਦੇ 'ਚ ਇੱਕ ਸਕ੍ਰਿਪਟ ਚੁਣ ਲਿਆ। ਫਿਰ ਇਹ ਫੈਸਲਾ ਹੋਇਆ ਕਿ ਜਿਹੜੀ ਲਾਹੌਰ ਦੀ ਕਾਸਟ ਹੈ ਬੁਖਾਰੀ ਸਾਹਿਬ ਦੇ ਹਵਾਲੇ ਕਰ ਦਿਓ, ਉਹਦੇ ਜਿਹਨੂੰ ਮਰਜ਼ੀ ਚੁਣ ਲੈ ਆਪਣੇ ਆਰਟਿਸਟ ਵੀ। ਤਾਂ ਸਕ੍ਰਿਪਟ ਉਹਨਾਂ ਨੇ ਪਸੰਦ ਕਰ ਲਿਆ, ਫਿਰ ਕਾਸਟ ਸਾਰੀ ਮਾਈਕ੍ਰੋਫੋਨ 'ਤੇ ਉਹਨਾਂ ਸੁਣ ਕੇ ਆਪਣੀ ਚੁਣ ਲਈ। ਜਦੋਂ ਇਹ ਦੋਵੇਂ ਐਕਸਰਸਾਈਜ਼ ਖਤਮ ਹੋਈਆਂ ਤਾਂ ਕਹਿਣ ਲੱਗੇ, ਉਹਨਾਂ ਨੂੰ ਪ੍ਰੋਡਿਊਸ ਕਰਨਾ ਸੀ ਡਰਾਮਾ, ਕਹਿਣ ਲੱਗੇ ਮੈਨੂੰ ਤੁਸੀਂ ਤਾਂ ਇਹ ਡਰਾਮਾ ਜਿਹੜਾ ਹੈ ਤੁਸੀਂ ਵੀ ਤਾਂ ਪ੍ਰੋਡਿਊਸ ਕੀਤਾ ਹੋਣਾ ਨਾ। ਉਹ ਮੈਂ ਪ੍ਰੋਡਿਊਸ ਕੀਤਾ ਹੋਇਆ ਸੀ, ਅਤੇ ਉਹ ਮੇਰੇ ਰਜਿਸਟ੍ਰੇਸ਼ਨ ਡਾਇਰੈਕਟਰ ਰਸ਼ੀਦ ਸਨ। ਕਹਿਣ ਲੱਗੇ ਐਸੇ ਕਰੋ, ਤੁਮ ਇਹ ਜਿਹੜਾ ਪਲੇ ਹੈ ਇਹਦੀ ਰਿਕਾਰਡਿੰਗ ਬੁਖਾਰੀ ਸਾਹਿਬ ਨੂੰ ਸੁਣਾ ਦਿਓ। ਤਾਂ ਬੁਖਾਰੀ ਸਾਹਿਬ ਸਟੇਸ਼ਨ ਦੇ ਕਮਰੇ 'ਚ ਬੈਠੇ ਔਰ ਮੈਂ ਕੰਟਰੋਲ ਰੂਮ 'ਚ ਜਾ ਕੇ ਉਹਨੂੰ ਪਲੇਬੈਕ ਕੀਤਾ।

0: ड्रामा मेरा सुन चुके तो मैं अंदर गया स्टेशन डायरेक्टर के कमरे, तो उठ के आ गए दरवाजे ते, मैंने गले लगाया, प्यार किया, कहने लगे माय डियर आई कांट इम्प्रूव अपॉन इट, उन्होंने प्रोड्यूस नहीं किया और छड़ गया। तो ये सन ये बुखारी साहब सन साढ़े डायरेक्टर जनरल बहुत ही प्यार करने वाले सर सन।
1: ਪੰਜਾਬੀ ਪ੍ਰੋਗਰਾਮ ਲਗਾਤਾਰ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਉਚਿਆਉਣ ਲਈ ਪ੍ਰਤੀਬੱਧ ਹੈ। ਪੰਜਾਬੀ ਸੰਗੀਤ ਅਤੇ ਲੋਕ ਸੰਗੀਤ ਰਾਹੀਂ ਸਰੋਤਿਆਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ ਇਸ ਵਿਰਾਸਤ ਨੂੰ ਸੰਭਾਲਣ ਅਤੇ ਇਸ ਦੇ ਪ੍ਰਚਾਰ ਪ੍ਰਸਾਰ ਲਈ ਵੀ ਪੰਜਾਬੀ ਪ੍ਰੋਗਰਾਮ ਉਪਰਾਲੇ ਕਰਦਾ ਰਿਹਾ ਹੈ। ਪੰਜਾਬੀ ਪ੍ਰੋਗਰਾਮ ਨੇ ਨਵੇਂ ਤੇ ਪੁਰਾਣੇ ਕਲਾਕਾਰਾਂ ਨੂੰ ਆਪਣੀ ਕਲਾ ਨੂੰ ਪੇਸ਼ ਕਰਨ ਦੇ ਮੌਕੇ ਪ੍ਰਦਾਨ ਕੀਤੇ ਨੇ। ਮੰਨੇ ਪਰਮੰਨੇ ਗਾਇਕਾਂ ਜਿਵੇਂ ਸੁਰਿੰਦਰ ਕੌਰ, ਆਸਾ ਸਿੰਘ ਮਸਤਾਨਾ, ਪੁਸ਼ਪਾ ਹੰਸ, ਮੋਹਨੀ ਨਰੂਲਾ, ਜਸਪਿੰਦਰ ਨਰੂਲਾ, ਊਸ਼ਾ ਸੇਠ, ਨੀਲਮ ਸਾਹਨੀ, ਲਾਜ ਸਚਦੇਵਾ ਤੇ ਹੋਰ ਬਹੁਤ ਸਾਰੇ ਕਲਾਕਾਰਾਂ ਦੀ ਪਛਾਣ ਆਕਾਸ਼ਵਾਣੀ ਦੁਆਰਾ ਬਣੀ। ਬਹੁਤ ਸਾਰੇ ਨਾਮਵਰ ਕਲਾਕਾਰਾਂ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਆਕਾਸ਼ਵਾਣੀ ਤੋਂ ਹੀ ਕੀਤੀ। ਸੁਰਿੰਦਰ ਕੌਰ ਤੇ ਆਸਾ ਸਿੰਘ ਮਸਤਾਨਾ ਨੇ ਸ਼ੁਰੂਆਤ ਆਲ ਇੰਡੀਆ ਰੇਡੀਓ ਲਾਹੌਰ ਤੋਂ ਕੀਤੀ ਤੇ ਫਿਰ ਦਿੱਲੀ ਆਉਣ ਤੋਂ ਬਾਅਦ ਜੀਵਨ ਭਰ ਆਕਾਸ਼ਵਾਣੀ ਦਿੱਲੀ ਦੇ ਪੰਜਾਬੀ ਪ੍ਰੋਗਰਾਮ ਨਾਲ ਜੁੜੇ ਰਹੇ। 1994 ਚ ਕੀਤੀ ਇੱਕ ਗੱਲਬਾਤ ਵਿੱਚ ਸੁਰਿੰਦਰ ਕੌਰ ਨੇ ਦੱਸਿਆ ਸੀ,
2: ਸਨ 43 ਵਿੱਚ 30 ਅਗਸਤ ਨੂੰ ਮੇਰਾ ਪਹਿਲਾ ਪ੍ਰੋਗਰਾਮ ਸੀ ਰੇਡੀਓ ਤੇ। ਐਕਚੁਅਲੀ ਮੈਂ ਗਈ ਤੇ ਸਭ ਬੱਚਿਆਂ ਦੀ ਆਡੀਸ਼ਨ ਦੇਣ ਵਾਸਤੇ, ਮੈਂ ਵੀ ਬੱਚਾ ਸਾਂ ਉਦੋਂ, ਏਡੀ ਏਡੀ ਬੁੱਢੀ ਨਹੀਂ ਹੋਈ ਹਜੇ, ਤੇ ਗਈ ਸਾਂ ਬੱਚਿਆਂ ਦੀ ਆਡੀਸ਼ਨ ਦੇਣ ਵਾਸਤੇ। ਪਰ ਉਹਨਾਂ ਨੇ ਜਿਸ ਵੇਲੇ ਮੇਰੀ ਆਡੀਸ਼ਨ ਲਈ ਤੇ ਉਹਨਾਂ ਨੇ ਮੈਨੂੰ ਜਰਨਲ 'ਚ ਰੱਖ ਲਿਆ।

0: ਇਸੇ ਤਰ੍ਹਾਂ ਆਸਾ ਸਿੰਘ ਮਸਤਾਨਾ ਨੇ ਦੱਸਿਆ,
1: ਗੱਲ ਜੀ ਮੈਨੂੰ ਇਹ ਤਾਂ ਪਤਾ ਨਹੀਂ ਸੀ ਕਿ ਇਹ ਕੁਝ ਹੋ ਜਾਏਗਾ ਮੇਰੇ ਨਾਲ, ਤੋ ਅੱਖਾਂ ਮੀਟ ਕੇ ਸ਼ੁਰੂ ਹੋ ਗਿਆ। ਖੁਸ਼ੀ ਤਾਂ ਹੁੰਦੀ ਹੈ, ਕਿਉਂਕਿ ਪਹਿਲਾ ਗਾਣਾ ਮੈਂ ਜਿਹੜਾ ਲਾਹੌਰ ਗਾਇਆ ਸੀ ਰੇਡੀਓ 'ਤੇ, ਕੈਸੇ ਤੁਮੇ ਸਮਝਾਓ ਰੇ ਪ੍ਰੀਤਮ, ਇਹ ਪਹਿਲਾ ਗਾਣਾ ਸੀ ਮੇਰਾ।

0: ਪੰਜਾਬੀ ਪ੍ਰੋਗਰਾਮ ਵਿੱਚ ਹਰ ਖੇਤਰ ਦੀਆਂ ਉੱਘੀਆਂ ਸ਼ਖਸੀਅਤਾਂ ਭਾਗ ਲੈਂਦੀਆਂ ਰਹੀਆਂ ਅਤੇ ਚਰਚਿਤ ਵਿਅਕਤੀਆਂ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਜਾਂਦਾ ਰਿਹਾ। ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਪ੍ਰਸਿੱਧ ਬਾਲੀਵੁੱਡ ਅਭਿਨੇਤਾ ਮਨੋਜ ਕੁਮਾਰ ਨੇ 1987 ਵਿੱਚ ਆਪਣੇ ਮੁੱਢਲੇ ਦਿਨਾਂ ਨੂੰ ਯਾਦ ਕਰਦੇ ਹੋਇਆਂ ਦੱਸਿਆ ਸੀ।
1: ਫਿਰ ਫਿਲਮਾਂ ਦੇਖਣ ਦਾ ਕੋਈ ਥੋੜ੍ਹਾ ਜਿਹਾ ਸ਼ੌਕ ਪੂਰਾ ਹੋਇਆ ਅਤੇ ਮੈਂ ਦਿੱਲੀ ਫਿਲਮ ਦੇਖੀ। ਹੁਣ ਝੂਠ ਕਿਉਂ ਬੋਲਾਂ, ਟਿਕਟ ਸੱਚੀ ਗੱਲ ਬਲੈਕ ਹੀ ਖਰੀਦੀ ਸੀ ਅਤੇ ਸਰਦੀਆਂ ਦੇ ਦਿਨ ਸਨ, ਹਨੇਰਾ ਪੈ ਗਿਆ ਜਲਦੀ, ਤਾਂ ਹੁਣ ਘਰ ਜਾਣ ਜੋਗੇ ਪੈਸੇ ਨਹੀਂ ਹੈਗੇ, ਬੱਸ ਜੋਗੇ ਖਲੋਤਾ ਔਰ ਹਨੇਰਾ ਬਹੁਤ, ਰਸਤੇ ਜੰਗਲ ਸੀ, ਜਰਾ ਜਿਹਾ ਡਰ ਵੀ ਲੱਗਦਾ ਸੀ। ਮੈਂ ਖਲੋਤਾ ਆ, ਇੱਕ ਸਰਦਾਰ ਜੀ ਮੋਟਰਸਾਈਕਲ 'ਤੇ ਲੰਘ ਰਹੇ ਸਨ, ਉਹਨਾਂ ਦਾ ਮੋਟਰਸਾਈਕਲ ਖਰਾਬ ਹੋਇਆ ਅਤੇ ਮੈਂ ਕਿਹਾ ਜੀ ਮੈਂ ਕੋਈ ਮਦਦ ਕਰਦੇ ਹਾਂ। ਬਹਿਰਹਾਲ ਉਹਨਾਂ ਨੇ ਮੈਨੂੰ ਕਿਹਾ ਕਿ ਕੀ ਗੱਲ ਤੂੰ ਇੱਥੇ ਕੀ ਕਰ ਰਿਹਾ। ਮੈਂ ਕਿਹਾ ਜੀ ਇਸ ਤਰ੍ਹਾਂ ਫਿਲਮ ਦੇਖਣ ਆਇਆ ਸਾਂ, ਪੈਸੇ ਘੱਟ ਗਏ ਅਤੇ ਬਲੈਕ 'ਚ ਲਈ ਟਿਕਟ। ਅੱਛਾ ਖਾਧਾ ਵਾਧਾ ਵੀ ਹੈ ਕਿ ਨਹੀਂ? ਮੈਂ ਕਿਹਾ ਨਹੀਂ। ਤੁਸੀਂ ਕਿੱਧਰ ਜਾ ਰਹੇ ਹੋ? ਕਹਿਣ ਲੱਗੇ ਜੀ ਮੈਂ ਕਿੰਗਜ਼ਵੇ ਕੈਂਪ ਵੱਲ ਜਾ ਰਿਹਾ। ਮੈਂ ਕਿਹਾ ਜੀ ਮੈਂ ਵੀ ਉੱਧਰ ਜਾਣਾ। ਕਹਿੰਦਾ ਪਿੱਛੇ ਬਹਿ ਜਾ, ਤੈਨੂੰ ਛੱਡ ਆਵਾਂ। ਅਸੀਂ ਮੋਟਰਸਾਈਕਲ 'ਤੇ ਬੈਠੇ, ਕਹਿਣ ਲੱਗਾ ਫਿਲਮ 'ਤੇ ਦੇਖ ਲਿੱਤੀ ਪਹਿਲਾਂ, ਖਾਧਾ ਵਾਧਾ ਵੀ ਹੈ ਕਿ ਨਹੀਂ ਕੁਝ? ਮੈਂ ਕਿਹਾ ਸੱਚੀ ਗੱਲ ਹੈ ਜੀ ਨਹੀਂ, ਖਾਣ ਜੋਗੇ ਵੀ ਪੈਸੇ ਨਹੀਂ ਸਨ ਬੱਚੇ। ਕਹਿੰਦੇ ਸਹੁਰਿਆ ਪਹਿਲੇ ਕੁਝ ਖਾ ਤੇ ਲੈ, ਫਿਰ ਤੈਨੂੰ ਘਰ ਛੱਡਦਾ। ਮੈਨੂੰ ਖਵਾ ਕੇ ਘਰ ਲਿਆ। ਉਸ ਤੋਂ ਬਾਅਦ ਸਿਲਸਿਲਾ ਚੱਲਦਾ ਰਿਹਾ। ਅਸੀਂ ਬੰਬਈ ਆ ਗਏ। ਬੰਬਈ 'ਚ ਇੱਧਰ ਉੱਧਰ ਕੋਈ ਥੋੜ੍ਹਾ ਜਿਹਾ ਠੋਕਣਾ ਖਾ ਰਹੇ ਸਨ ਅਤੇ ਕੁਝ ਕੰਮ ਮਿਲਿਆ। ਮੈਂ ਬੋਂਬੇ ਟਾਕੀ ਦੀ ਵਿੱਚ ਸ਼ੂਟਿੰਗ ਕਰ ਰਿਹਾ ਸਾਂ, ਫਿਲਮਿਸਤਾਨ ਦੀ ਪਿਕਚਰ ਸੀ ਅਤੇ ਰਾਤੀ ਬਾਰਿਸ਼ ਬੜੀ ਜ਼ੋਰ ਦੀ ਹੋ ਰਹੀ ਸੀ ਔਰ ਮੈਂ ਸੋਚਿਆ ਕਿ ਪੈਦਲ ਚਲਾ ਜਾਵਾਂਗਾ। ਬਾਰਿਸ਼ ਬੜੀ ਜ਼ੋਰ ਦੀ ਹੋ ਰਹੀ ਔਰ ਮੈਂ ਖਲੋਤਾ ਹੋਇਆ, ਭਿੱਜ ਰਿਹਾ ਅਤੇ ਸਰਦਾਰ ਜੀ ਨਿਕਲੇ। ਉਹ ਬੰਬਈਆ ਭਾਸ਼ਾ 'ਚ ਬੋਲੇ, ਕੌਣ ਆ ਬਈਆ, ਅੱਧੀ ਰਾਤ ਕੋਈ ਇੱਧਰ ਕਿਉਂ ਭੀਗ ਰਹੇ ਹੋ? ਮੈਂ ਕਿਹਾ ਸਰਦਾਰ ਜੀ ਮੈਂ ਪੰਜਾਬੀ ਹਾਂ, ਮੈਂ ਐਕਟਰ ਹੈਗਾ। ਕੀ ਨਾਂ ਤੇਰਾ? ਮੈਂ ਕਿਹਾ ਜੀ ਮਨੋਜ ਕੁਮਾਰ। ਕਹਿੰਦਾ ਸੁਣਿਆ ਤਾਂ ਨਹੀਂ? ਮੈਂ ਕਿਹਾ ਜੀ ਅਜੇ ਨਵਾਂ ਨਵਾਂ ਬਣਿਆ, ਕੀ ਤਕਲੀਫ ਹੈ? ਮੈਂ ਕਿਹਾ ਜੀ ਇੱਥੋਂ 2 ਮੀਲ ਹੈਗਾ ਸਟੂਡੀਓ, ਮੈਂ ਕੀ ਕਰਾਂ, ਪੈਸੇ ਵੀ ਨਹੀਂ ਹੈਗੇ। ਉਹ ਤਾਂ ਪੰਜਾਬੀ ਹੈ, ਪੰਜਾਬੀ ਤਾਂ ਹੁੰਦਾ, ਪੰਜਾਬੀ ਭੁੱਖਾ ਮਰ ਜਾਏ ਤਾਂ ਲਾਹਨਾ ਤੇ ਚੱਲ ਮੇਰੀ ਟੈਕਸੀ ਤੇ ਬੈਠ। ਉਹ ਘਰ ਲੈ ਗਏ, ਉਹ ਮੈਨੂੰ ਸਟੂਡੀਓ ਤੱਕ ਛੱਡ ਕੇ ਆਏ।
0: ਇਸੇ ਤਰ੍ਹਾਂ ਹਿੰਦੀ ਫਿਲਮਾਂ ਦੇ ਪ੍ਰਸਿੱਧ ਗੀਤਕਾਰ ਗੁਲਸ਼ਨ ਬਾਵਰਾ ਨੇ 1987 ਵਿੱਚ ਹੀ ਇੱਕ ਗੱਲਬਾਤ ਦੌਰਾਨ ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਯਾਦ ਕਰਦੇ ਹੋਏ ਆਪਣੇ ਇੱਕ ਹਰਮਨ ਪਿਆਰੇ ਫਿਲਮੀ ਗੀਤ ਦੇ ਸਿਰਜਣਾਤਮਕ ਪਲਾਂ ਦੇ ਅਹਿਸਾਸ ਸਾਂਝੇ ਕੀਤੇ।
2: ਭਾਵੇਂ ਦੁਨੀਆਂ ਦੇ ਕਿਸੇ ਕੋਨੇ ਤੇ ਚਲੇ ਜਾਓ, ਪਰ ਫਿਰ ਜਿਹੜਾ ਪੰਜਾਬ ਵਿੱਚ ਜੰਮਿਆ ਪਲਿਆ ਔਰ ਵੱਡਾ ਹੋਇਆ ਨਾ, ਉਹ ਫਿਰ ਉਹਨੂੰ ਪੰਜਾਬ ਦਾ ਰੰਗ ਜੋ ਮਜ਼ਾ ਦਿੰਦਾ ਨਾ, ਉਹ ਹੋਰ ਕੋਈ ਰੰਗ ਨਹੀਂ ਦੇ ਸਕਦਾ। ਮੈਨੂੰ 30 ਸਾਲ ਹੋ ਗਏ ਨੇ ਬੰਬਈ ਦੇ ਵਿੱਚ ਆਇਆ ਹਾਂ। ਮੈਂ ਰੇਲਵੇ 'ਚ ਨੌਕਰੀ ਕਰਦਾ ਸਾਂ, ਕਲਰਕ ਸਾਂ, ਗੁੱਡਸ ਕਲਰਕ, ਅਤੇ ਜਦੋਂ ਪੰਜਾਬ ਦੀ ਕਣਕ ਆਉਂਦੀ ਸੀ ਨਾ ਔਰ ਗੋਡਾਊਨ ਦੇ ਵਿੱਚ ਮੈਂ ਉਹਨੂੰ ਸੁੰਘਦਾ ਸਾਂ, ਅਤੇ ਇੰਨਾ ਮਜ਼ਾ ਆਉਂਦਾ ਸੀ, ਇੰਜ ਲੱਗਦਾ ਸੀ ਪੰਜਾਬ ਚੱਲ ਕੇ ਇੱਥੇ ਆ ਗਿਆ। ਔਰ ਉਸੇ ਸੁਗੰਧ ਨੇ ਮੈਨੂੰ ਇੰਸਪਾਇਰ ਕੀਤਾ ਔਰ ਮੇਰੇ ਮੂੰਹ ਇੱਕ ਦਿਨ ਨਿਕਲ ਗਿਆ, ਮੇਰੇ ਦੇਸ਼ ਦੀ ਧਰਤੀ ਸੋਨਾ ਉਗਲੇ, ਉਗਲੇ ਹੀਰੇ ਮੋਤੀ, ਮੇਰੇ ਦੇਸ਼ ਦੀ ਧਰਤੀ।

आकाशवाणी दिल्ली दा पंजाबी प्रोग्राम अज भी अपने माण मत्ते सफर ते माण महसूस करदा होया मिट्टी दी महक दे नाम नाल स्रोतियां नू अपने गौरवशाली विरसे कला साहित सभ्याचार नाल जोड़दा होया ते पंजाबी भाषा दी सेवा करदा होया निरंतर नवियां पुलंगा पुट रिहा है। आकाशवाणी दे 90 वरियां दे सफर विच आकाशवाणी दिल्ली दे आकाश उत्ते पंजाबी प्रोग्राम एक तारे वांग लिशक रिहा है। ਹੁਣੇ ਅਸੀਂ ਸੁਣ ਰਹੇ ਸੀ ਆਕਾਸ਼ਵਾਣੀ ਦਿੱਲੀ ਦੇ 90 ਸਾਲ ਪੂਰੇ ਹੋਣ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਆਕਾਸ਼ਵਾਣੀ ਦਿੱਲੀ ਦੇ ਪੰਜਾਬੀ ਪ੍ਰੋਗਰਾਮ ਦਾ ਸਫ਼ਰ। ਵਾਚਕ ਸਨ ਜਸਪਾਲ ਕੌਰ, ਲੇਖਕ ਤੇ ਪ੍ਰਸਤੁਤਕਰਤਾ ਸਨ ਬਲਵਿੰਦਰ ਸਿੰਘ। ਤੇ ਆਓ ਹੁਣ ਸੁਣਦੇ ਹਾਂ ਇਹ ਗੀਤ ਸੁਰਿੰਦਰ ਕੌਰ ਦੀ ਆਵਾਜ਼ ਵਿੱਚ।